ਕਟਾਰੀ ਕੋਈ ਨਾ ਕਯਾਮਾ ਨਹੀਂ ਨਹੀਂ ਅਣੀ ਨਹੀਂ ਦਾਨ ਇਹ ਘਾਇਲ ਕੀ ਧੂਮਾਰੂ ਪਾਂਜਰੂ ਨਹੀਂ ਤੋ ਗਈ ਛੇ ਆਰਮ ਪਾਰ ਪੋਕਾਰੀ ਕਉ ਛੁ ਪ੍ਰਾਣੀਆ ਨੁਗਰਾ ਸੇ ਮਕਰ ਜੋ ਨੇ ਇਹ ਬੇੜੀ ਮਜੇ ਜੋ ਬੁੱਢਵਾ ਮਾਰੀ ਬੇੜੀ ਨੇ ਉਤਾਰੋ

ਸਦਾ ਸਭ ਗੁਰੂ ਸ਼ਾਮ ਬੜਿਆ ਨੇ ਜੁਗ ਤੇ ਜਾਦਾ ਵੀਰ ਨੇ ਇਹ ਮਨ ਪੱਥਰ ਹੱਥਾਂ ਤੇ ਪਾਣੀ ਕਰਿਆਨ ਕਰਿਆ ਸੇ ਨਿਰਭਿੜਾ ਨੀ ਪਾਈ ਲੱਗ ਕਰੀ ਭਮਨੇ ਨੇ ਨੇਚਣ ਪਾਨੋ ਦਾਸ ਇਹ ਰਾਮਦਾਸ ਵਚਨੇ ਮੁਰਦਾਸ ਮੋਇਲਾ ਮਾਰਾ ਗੁਰੂ ਨੇ ਬਤਾਇਓ